0: ਦਾ ਧਿੱਗੀ ਧਿੱਗੀ ਟਿਕਦਾ।
1: ਸਮਤਾ ਪ੍ਰਸਾਦ ਜੀ ਕਾ ਇਹ ਜੋ ਤਬਲਾ ਹੈ ਵੋ ਹਮੇਸ਼ਾ ਸਭ ਲੋਕ ਉਸਕੋ ਯਾਦ ਕਰਤੇ ਹੈ। ਆਰ ਡੀ ਬਰਮਨ ਜੀ ਨੇ ਵੀ ਸ਼ੋਲੇ ਫਿਲਮ ਮੇਂ, ਕਿਨਾਰਾ ਫਿਲਮ ਮੇਂ
2: ਜੀ,
1: ਉਸਮੇਂ ਵੀ ਪੰਡਿਤ ਸਮਤਾ ਪ੍ਰਸਾਦ ਜੀ ਕਾ ਤਬਲਾ ਹਮੇਂ ਸੁਣਨੇ ਕੋ ਮਿਲਤਾ ਹੈ। ਔਰ ਸ਼ੋਲੇ ਫਿਲਮ ਮੇਂ ਤੋ ਪਾਰਸ਼ਵ ਸੰਗੀਤ ਜੋ ਹੋਤਾ ਹੈ,
2: ਬੈਕਗ੍ਰਾਉਂਡ
1: ਸਕੋਰ ਮੇਂ ਵੀ ਉਨ੍ਹੋਂਨੇ ਉਸਕੋ ਲਿਆ ਹੈ। ਆਰ ਡੀ ਬਰਮਨ ਸਾਹਿਬ ਨੇ ਵੋ ਜੋ ਸੀਨ ਹੈ ਸ਼ੋਲੇ ਕਾ, ਸਭ ਕੋ ਮਾਲੂਮ ਹੈ, ਵੋ ਚਲ ਬਸੰਤੀ ਧਨੋ ਕੋ ਬੋਲਤੀ ਹੈ, ਤਬ ਵੋ ਜੋ ਘੋੜਾ ਦੌੜਤਾ ਹੈ ਤੋ ਬੈਕਗ੍ਰਾਉਂਡ ਮੇਂ ਜੋ ਬਜਤਾ ਹੈ ਤਬਲਾ, ਵੋ ਤਬਲਾ ਵੋ ਸੀਨ ਕੋ ਬਹੁਤ ਉਪਰ ਉਠਾਤਾ ਹੈ। ਤੋ ਐਸੇ ਮਹਾਨ ਕਲਾਕਾਰ ਹਮਾਰੇ ਫਿਲਮੋਂ ਮੇਂ ਉਨਕਾ ਜੋ ਯੋਗਦਾਨ ਹੈ, ਉਸ ਵਜ੍ਹਾ ਸੇ ਵੋ ਸਾਰੀ ਚੀਜ਼ੇ ਅਮਰ ਹੋ ਗਈ ਹੈ।
2: ਤੋ ਕਿਉਂ ਨਾ ਫਿਰ ਕਿਨਾਰਾ ਫਿਲਮ ਕਾ ਗੀਤ ਸੁਣ ਲਿਆ ਜਾਏ, ਜਿਸ ਮੇਂ ਪੰਡਿਤ ਸਮਤਾ ਪ੍ਰਸਾਦ ਜੀ ਨੇ ਬਹੁਤ ਹੀ ਸੁੰਦਰ ਤਬਲਾ ਬਜਾਇਆ ਹੈ, ਔਰ ਤਬਲੇ ਕੇ ਬੋਲ ਵੀ ਗਾਇਕ ਕੇ ਸੁਰ ਮੇਂ ਯਾਨੀ ਭੂਪਿੰਦਰ ਸਿੰਘ ਕੀ ਆਵਾਜ਼ ਮੇਂ ਹਮੇਂ ਸੁਣਨੇ ਕੋ ਮਿਲਤੇ ਹੈਂ। ਬੜਾ ਹੀ ਖੂਬਸੂਰਤ ਗੀਤ।